0: ਆਕਾਸ਼ਵਾਣੀ ਐਫਐਮ ਰੇਨਬੋ 107.1 ਮੈਗਾਹਰਟਜ਼ ਮਿਊਜ਼ੀਕਲੀ ਯੋਰਸ।
1: ਅਗਲੀ ਫਰਮਾਇਸ਼ ਹੈ ਆਕਾਂਕਸ਼ਾ ਕੀ ਹੈ ਅਹਿਮਦਾਬਾਦ ਸੇ, ਔਰ ਵੋ ਸੁਨਣਾ ਚਾਹਤੀ ਹੈ ਫਿਲਮ ਗੈਂਗਸਟਰ ਕਾ ਇਹ ਗਾਨਾ ਯਾ ਅਲੀ ਜ਼ੁਬਿਨ ਕੀ ਆਵਾਜ਼ ਮੇ। 7:50 ਹੋ ਗਏ, ਉਸਕੇ ਬਾਅਦ ਆਖਰੀ ਫਰਮਾਇਸ਼ ਹੋਗੀ ਔਰ ਮੈਂ ਚਾਹੂੰਗਾ ਯੇ ਗਾਨਾ ਆਕਾਂਕਸ਼ਾ ਜੀ ਆਪਣੀ ਫਰਮਾਇਸ਼ ਪਹੁੰਚ ਰਹਾ ਹੈ, ਔਰ ਆਖਰੀ ਫਰਮਾਇਸ਼ ਦੇਖਦੇ ਹੈਂ ਕਿਸ ਕੀ ਹੋਤੀ ਹੈ।